ਗੱਲ ਜੰਮੇ ਜਾ ਸਕੰਜਾਇ ਕਾਤੁਮਾਨ ਮੰਜਾ ਗੁਨ ਤੰਗ ਗੇਜ ਅਬੂ ਦਮ ਬਾਈ ਮਾਰ ਮੈਂ ਜੰਮ ਜਬਾ ਚਮ ਕੋ ਫੰਦੇਲ ਮੰਗ ਜੋ ਅੰਗ ਨਿਆਕ ਮੂ ਮੰਜਾ ਮੀ ਲਿਫ ਮੂ ਮਿਲ ਕੇ ਰਮਾ ਖਾਨ ਮਦ ਸਤੇਨ ਜੁਗੋ ਮਨ ਸਲ ਨਜਾਇ ਮਖਰਜ ਬੁਰ ਗੇਜ ਅਕ ਮੈਂ ਜਾਇ ਮਦ ਸਬੇਨ ਬਾ ਬਿਸਮਿਲਾਹ ਫੰਕਲੇ ਮੰਕਲੇ ਫੰਕਨ ਚ ਜੰਸ ਯੱਲ ਬੀ ਯੱਲ ਮੁਤਲੀ ਫਜਰ ਮਜਰ ਤਰਫੀਨ ਮੋਦੀ ਕੰਗ

ਗੌਰਵ ਤੰਗ ਕੁਝ ਵੀ ਜਾਓ ਮਰਮਚਾਬਿਆਸਿਨ ਪਾਠ ਮਤਾਲਾ ਜੋਖਰ ਮਰਮਚਾਬਿਆਸਿਨ ਪਾਠ ਪਾਠ ਮਰਮ ਜਿਗੈਨ ਜੰਗ ਮੈਂ ਕੁੰਬਾ ਬੋਏ ਮੇਰੇ ਨੂੰ ਜਾਓ ਖਰਤ